ਕਿਸੇ ਪਾਛੇ ਇਤਨੇ ਨਾ ਫਿਰੇ ਜਿਤਨੇ ਤੇਰੇ ਪਿੱਛੇ ਭਟਕ ਰਹੇ ਹੈ। ਲਾ ਕੇ ਛਾਤੀ ਕਹਿ ਦੇਣਾ ਆਈ ਲਵ ਯੂ, ਛੋਰੇ ਤੇਰੇ ਕੇ ਸਾਂਸ ਅਟਕ ਰਹੇ ਹੈ।